0: ਮੁੰਗਾ ਹਿੰਦੋ ਨੂੰ ਇੱਕ ਖਬਰ ਧੰਨਵਾਨੀ ਮੁਨੀ ਅਸਲਾਮ ਅਲੈਕੁਮ
1: ਇੰਹਾ ਸਤਰ ਸੇ ਗਸਾਲਿਸ ਨੂਏ ਕਿਲੋ ਹਰਟਸ ਮੀਡੀਅਮ ਵੇਵ ਅੱਡੀ ਹਨੂਏ ਮੈਗਾ ਹਰਟਸ ਐਫ ਐਮ ਬੈਂਡ
0: ਦਿਵੇ ਰਾਜੇ ਕੇ ਅਡੂ

0: Ramizu.
1: Shafiqu, assalamu alaikum.
2: Wa alaikum salam.
1: Kina hal ahwal?
2: Hal ahwal.
1: Mousum kina, kethi sab avlani?
2: Mousum vara vichar. Kwa tikol kina vani tikol ko dina gal ta.
1: Mikol ko dina gal kare ham bara bara me ogot. Unge to? Tiya vi ye bana mihin e bot te mihar te hisab. Mihar ti gaf alif ta.
2: Lab lab ko le ma fi.
1: Ehm vi ma samale bot no ko nerefa. ہاں ہدو سما دے بوتے
2: ورب
1: وہے
2: بام ورب
1: وہے گیا گنڈ کا ساڑی کا میل بیگ دوان کا میل ایم وی میرے گیا گنڈ کا دیہے کم فیش گین میرے گے تین کا ہم ایلاٹ ہدو سما دے نریف ਦਤਰ ਫਤਰ ਕੁਰਵਾ ਬੇਫੜ ਖਾਸ ਗੋਤਗੇ ਦੇ ਮਿਗੜ ਤੱਕ ਦੇ ਬਰ ਨੋ ਕੁਰਾਨ ਦਤਰ ਦੋ ਇਕਮ ਕੁਵੇ ਬਸ
2: ਕੁਰੇ ਮਕੁਰਾ ਮਿਤਨ ਫੁਰੰਗ ਇੰਨਾ ਨੀ ਫੇਰੀਤਾ
1: ਬਸ ਸੁਟਾ ਬੋਤੀ ਆ ਹਮੇ ਤੰਕੋਲ ਸਾਰਾ ਗਸਰ ਬੜ ਫਤਾ ਤੇ ਤੰਕੋਲ ਨੋ ਮਾ ਬੜ ਬਸ ਯਤਿ ਤੇ ਫਤਾ ਦਾ ਆ ਬੜ ਬਸ ਹਮ ਬੱਲਾ ਗੋਲ ਬਾਤ ਵੈਗਦ ਵਜਿਆ ਬੇਰ ਨੋ ਕੋਲੇ ਵਰ ਵਿਸਨਵਾਤ ਆ ਦਾ ਮੇ ਦਰ ਨੋ ਕੋਨ ਨੇ ਕੋਤਾ ਗੋਲ ਮੇਰੇ Shafiq mi am nikang hiwane ane kuladan wahan mi haru ge Shafiq ke mi har mi ge amar ko chikka da mi he tayyar
2: ala tayyar
1: kom do ko madu gan dihar ka far bok bok ko ra tumli bada da mi he kam ene tumli hore e kibe
2: tumli ene ga tumli no bale nya hunna
1: ena hemmi hobe do
2: do tumne tumne bale ne bichi hobe
1: ne kitambar bo kore kitambar tumne bale se ena gen hunna na do rangalo ge denga swala de madda doctor dinne tingula bes dibe bone komme bagade kon egula bes kaase kaha ira kon tingula bes huswane
2: dolo gadi runne
1: ekive
2: egadi
1: ro huswane ek ene ke baun ko ek kya
2: ede me aro hendo no ek bula kay mendo ek bula
1: no no no bagadin ka re bune
2: bagadin ke me aro kay pa den ane bagadin ye ma
1: ha
2: aji onna ne gola do era
1: rangal jawab dine dekha unti bune den anakat ko no le unti dene ge rangal dihe je har kan ਇੱਕ ਗੱਡੀ ਤੇ ਹੁਸਵਾਨ ਦੀ ਗੱਡ ਬੈਗ ਕਿਆ ਨੇ ਘਰ ਜਾਣੇ ਮੈਂ ਇੱਕ ਗੱਡੀ ਤੇ ਹੁਸਵਾਨ
2: ਇੱਕ
1: ਗੱਡੀ ਤੇ ਬੈਗ ਦੇ ਬੈਗ ਨੇ ਕਾਫੀ ਹੈ ਦੋ ਰੰਗਲ ਐ ਮੈਂ ਦਸਵਾਲ ਰੰਗਲ ਮੈਂ ਕਿ ਖਾ ਕਾ ਖਾਸ ਕੋ ਲਾਣ ਲਵ ਸ਼ਫੀਕ
2: ਲਵ ਮੀ ਮਗੇ ਮਰੀਨ ਦਸਤ ਵਰ ਬੇਨ ਵਰ ਵਰ ਜ਼ਮਾਨ ਵਿੱਚ ਤੇ ਲਵ ਕਮ ਵੰਨਿਆ ਮੈਂ ਕਰ ਵਰ ਨਾ ਦੇ ਕੁਰਾਨ ਰਬੀ ਕੋ ਮੀ ਲਵ ਹੋ ਦੇ ਤੋ ਵੈ ਦੀ ਵੈ
1: ਆਹਾ ਕੋਲ ਨਵੇ ਬਸ਼ਫੀਕ ਬਣ ਲਵ
2: ਤਿਆਰ
1: ਹੋ ਤਿੰਗੇ ਮਿਸਰਾਬ ਦਿਮਾਣ ਵੇਗੇ ਹੁਣ
2: ਰੀਤੀ ਵਾਂ ਦੇ ਹੁਣ ਮੈਂ ਨਾ ਮੋਨਾ ਕੋਬਰ ਸਟੀਮ ਉਰੀਆ ਕੋ ਦਿਨ ਰੀਤੀ ਵਾਂ ਨਾ ਮੁਕ ਮਬਨ ਦੇ ਲਾਵਾ
1: ਹੈ ਮਣੇ ਮਿਸਰਾਬ ਬੋਲ ਕੇ ਮਿਲਣ ਦੋ
2: ਮਿਸਰਾਬ ਬੋਲ ਕੇ ਨਾ ਕਰੋ ਮੋਦਾ ਮਿਸਰਾਬ ਬੋਲ ਵਾਲੇ ਮੋੜੇ ਨਹੀਂ ਵੀ ਮਾ ਸਵਾਮੀ ਜਵਾ ਨਾ ਨੋਟ ਕੋ ਕੁੰਜਾ ਅੜੋ ਕੋ ਟੀਮ ਆ
1: ਆ ਲਾਲ ਨੋ ਟੀਮ ਫਰਾਤ ਹਮਰ ਬੋਸ਼ ਕਰ ਦਨ ਇਹ ਮਿਲਾ ਅੜੋ ਹਾਲ ਮ ਦੇਂ ਗਲਤੀ ਨਾ ਮੋਨਾ ਕੋਂਫਰੈਂਸ ਟੀਮ ਮਰੀਨ ਦੱਤੇ ਆ
2: ಮರಿಯಂದತ್ತೆ ಹಾ ಕಾನ್ಫರೆನ್ಸ್ ಟೀಮ್ ಮಹ ಬೇಗಳಿಂದ ಅದಕ್ಕೊಂಡು ಬಿಲದ್ದು ಅಣೆ ಇಬ್ರಾಹಿಂ ಉಂಡಾನೆ
1: ಅದಿ
2: ಇತದು ಉಂಡಾನೆ ಮೀ ಅಲಿ ಅಹಮದ್
1: ಅಲಿ ಅಹಮದ್
2: ಅದೇ ಅದಿ ಮೀ ಕಾನ್ವೆಸ್ ಓರ ಪ್ರತಿ ಮನಿಗ್ರಾತ್
1: ಅಹಂದ
2: ಮಸ್ತಲ್ಲ
1: ಎಂ ವಿ ಮಾ ಹಿಂಗಲ್ಲ ವಾಡೋ ಹಾಲ್ ಮದೋ
2: ಹಾ
1: ಶುಕ್ರ